0: ਆਪਾਂ ਯਦਿ ਪਹਿਲਾਂ ਹੀ ਪਾਣੀ ਆਡੀ ਪਾਲ ਬਾਂਧਾ ਲਾਂ ਤੋ ਆਪਾਂ ਨੂੰ ਪਸ਼ੂ ਮੈਂ ਵੀ ਕੋਈ ਪ੍ਰਕਾਰੀ ਬਿਮਾਰੀ ਨਹੀਂ ਵੇਲਾ ਤੋ ਚੌਮਾਸੇ ਪਸ਼ੂ ਪਹਿਲਾਂ ਆਪਾਂ ਕਈ ਪਸ਼ੂਆਂ ਵਾਸਤੇ ਟੀਕਾਕਰਨ ਹੋਇਆ ਕਰੇ ਲੰਗੜੂ ਬੁਖਾਰ ਹੈ ਖੁਰਪਕਾ ਮੂੰਹ ਪਕਾ ਰੋਗ ਹੈ ਇਨ ਪ੍ਰਕਾਰ ਅੱਜ ਕਾ ਰੋਗ ਹੈ ਉਨ ਖਾਤਰ ਆਪਾਂ ਨੇ ਪਹਿਲਾਂ ਹੀ ਟੀਕਾ ਕਰਨਾ ਇੱਕ ਆਪਣ ਧਿਆਨ ਹੋਵੇ ਤੋ ਥਾਨੇ ਕਿ ਪਹਿਲਾਂ ਲੰਪੀ ਰੋਗ ਆਇਓ
1: ਬਿਲਕੁਲ
0: ਇਨ ਪ੍ਰਕਾਰ ਅਹਿੜਾ ਰੋਗ ਹੈ ਜਿਕਾ ਵੀ ਕੋਈ ਇਲਾਜ ਕੋ ਨਹੀਂ ਸਿਰਫ ਟੀਕਾਕਰਨ ਹੈ ਬਚਾਵ ਹੀ ਉਪਚਾਰ ਹੈ
1: ਤੋ ਇਹ ਵਾਸਤੇ ਵਿਸ਼ੇਸ਼ ਧਿਆਨ ਆਪਾਂ ਨੂੰ ਰੱਖਣਾ ਹੈ ਕਿ ਪਾਰੰਪਰਿਕ ਚਿਕਿਤਸਾ ਰਹੇ ਸਕੇ ਸਕੇ ਡਾਕਟਰੀ ਚਿਕਿਤਸਾ ਜੀ ਕੀ ਹੈ ਪਰ ਲੈਣੀ ਜ਼ਰੂਰੀ ਹੈ ਤਾਂ ਕਿ ਪਸ਼ੂ ਜੀ ਕੋ ਹੈ ਉਹ ਸਮੇਂ ਪਰ ਸਵਸਥ ਹੋ ਜਾਵੇ ਔਰ ਕਿਸਾਨ ਭਾਈ ਔਰ ਪਸ਼ੂ ਪਾਲਕ ਭਾਈ ਰੋ ਘਣੋ ਖਰਚੋ ਨਹੀਂ ਲੱਗੇ ਔਰ ਆਪਾਂ ਪਸ਼ੂ ਦੀ ਜਾਨ ਬਚਾ ਸਕਾਂ
0: ਬਿਲਕੁਲ ਤੋ ਆਪਾਂ ਪਸ਼ੂ ਪਾਲਣ ਰੋ ਵੀ ਪੂਰੂ ਪੂਰੋ ਧਿਆਨ ਰੱਖਾਂ ਜਿਨ ਪ੍ਰਕਾਰ ਆਪਾਂ ਟਾਬਰ ਟਿੰਗਰਾ ਔਰ ਧਿਆਨ ਰੱਖਾਂ ਬੀਣੀ ਪ੍ਰਕਾਰ ਆਪਾਂ ਪਸ਼ੂਆਂ ਰੋ ਵੀ ਧਿਆਨ ਰੱਖਾਂ ਦੁਧਾਰੂ ਪਸ਼ੂ ਯਦਿ ਆਪਾਂ ਗਰਮੀਆਂ ਮੇਂ ਧਿਆਨ ਰੱਖਾਂ ਲਾ ਤੋ ਹੀ ਬਹੁ ਪਸ਼ੂ ਸਵਸਥ ਰਹੇਗਾ ਦੇਖੋ ਕਾਰਜਕ੍ਰਮ ਵਕਤ ਪੂਰੂ ਹੋਵੇ ਅਸ਼ਵਨੀ ਭਾਈ ਲੇਵਾਂ ਆਪਾਂ ਸਿੱਖ ਕਿਸਾਨ ਭਾਈ ਗਣਾਂ ਗਣਾਂ ਰਾਮ ਰਾਮ।